0: ਵੀ ਦੱਸਿਆ ਕਿ ਸਰ ਵੀ ਗੁਆਂਢੀ ਨੂੰ ਮਾਫ਼ ਕਰ ਲਈ ਜਾਂ ਗੱਲ ਇਹ ਆ ਮਾਫ਼ ਕਰਨ ਦੀ ਵੀ ਮਾਫ਼ ਕਰਨ ਵਾਲਾ ਤਾਂ ਖੁਦਾ ਤੇ ਪਰਮਾਤਮਾ ਵਾ, ਆਪਣੀ ਇਨਸਾਨ ਦੀ ਕੋਈ ਵੀ ਔਕਾਤ ਨੀ ਹੈਗੀ ਸਰ ਵੀ ਮਾਫ਼ੀ ਆਪਾਂ ਜਦੋਂ ਵੀ ਆਪਾਂ ਵੀ ਉਸ ਗੁਰੂ ਘਰ ਦੇ ਦਰਬਾਰ ਦੇ ਵਿੱਚ ਬੈਠ ਕੇ ਉਹਦੀ ਹਜ਼ੂਰੀ ਦੇ ਵਿੱਚ ਮਾਫ਼ੀ ਮੰਗਦੇ ਹਾਂ ਵੀ ਆਪਾਂ ਤੋਂ ਜੋ ਗਲਤੀਆਂ ਹੋਈਆਂ ਨੇ, ਆਪਾਂ ਨੂੰ ਦੇਖਣ ਵਾਲਾ ਤਾਂ ਉਹ ਹੈਗਾ ਨਾ, ਕਹਿੰਦਾ ਤੇਰੀ ਦੇਖਣ ਵਾਲੀ ਅੱਖ ਨੀ ਮੈਂ ਤੇਰੇ ਤੋਂ ਵੱਖ ਨੀ, ਵੀ ਅਸੀਂ ਮਾਫ਼ੀ ਦੇਣ ਵਾਲੇ ਕੀ ਹੁੰਦੇ ਹਾਂ, ਅਸੀਂ ਇੱਕ ਮਾੜੀ ਜਿਹੀ ਗਲਤੀ ਕਰਕੇ ਏਡੀ ਵੱਡੀ ਅਸੀਂ ਥੋੜਾ ਜਿਹਾ ਇੱਕ ਲਫ਼ਜ਼ ਇੰਗਲਿਸ਼ ਦਾ ਵਰਤ ਲੈਂਦੇ ਹਾਂ ਵੀ ਸੋਰੀ, ਜੋ ਕਿ ਇੱਕ ਏਡੀ ਅਣਗਹਿਲੀ ਕਰ ਦਿੰਦੇ ਹਾਂ। ਕਈ ਵਾਰ ਬਾਈਕ ਤੇ ਜਾਂਦੇ ਹੋਏ ਕੰਨ ਨੂੰ ਫੋਨ ਲੱਗਿਆ ਹੁੰਦਾ ਜਾਂ ਲੱਗੇ ਹੁੰਦੇ ਨੇ, ਪਤਾ ਲੱਗਦਾ ਨੀ। ਮਾਫ਼ੀ ਦਾ ਸ਼ਬਦ ਇਹ ਆ, ਜਿਸ ਤਰ੍ਹਾਂ ਆਪਾਂ ਤੋਂ ਕੋਈ ਗਲਤੀਆਂ ਹੋ ਜਾਂਦੀਆਂ ਨੇ, ਰਿਸ਼ਤੇਦਾਰੀਆਂ ਦੇ ਵਿੱਚ ਵੀ ਕੋਈ ਕੁਤਾਹੀ ਹੋ ਜਾਂਦੀ, ਆਪਾਂ ਰਿਸ਼ਤੇਦਾਰੀ ਦੇ ਵਿਆਹ ਸ਼ਾਦੀਆਂ ਤੇ ਬੁਲਾਉਂਦੇ ਹਾਂ ਵੀ ਮਾਫ਼ ਕਰ ਦੇ, ਤਾਂ ਸਾਨੂੰ ਵੀ ਸਾਡਾ ਵੀ ਫਰਜ਼ ਬਣਦਾ ਵਾ ਮਾਫ਼ ਕਰ ਦੇਣਾ ਚਾਹੀਦਾ। ਜਿਹੜੀਆਂ ਪੁਰਾਣੀਆਂ ਕੁਟੀਤੀਆਂ ਨੇ ਕਹਿੰਦਾ ਉਸ ਨੂੰ ਖਤਮ ਕਰੀਏ ਤੇ ਅਸੀਂ ਅੱਗੇ ਵਧੀਏ, ਆਪਣੇ ਚਾਹੇ ਰਿਸ਼ਤੇਦਾਰੀ ਦੇ ਵਿੱਚ ਦੇਖ ਰਹੇ ਹਾਂ ਭਾਣਜੇ ਦਾ ਵਿਆਹ ਹੁੰਦਾ ਜਾਂ ਭਤੀਜੀ ਦਾ, ਅਸੀਂ ਉਹ ਭਾਜੀਆਂ ਪਾ ਦਿੰਦੇ ਹਾਂ ਵੀ ਅਸੀਂ ਮਰਗਾਂ ਤੱਕ ਨੀ ਜਾਣਾ। ਇੱਕ ਬੋਲ ਬੋਲੇ ਕਹਿੰਦੇ ਜ਼ਖਮ ਉਹ ਜਿਹੜੇ ਹੋ ਜਾਂਦੇ ਨੇ ਉਹ ਹਰੇ ਕਹਿੰਦੇ ਵੀ ਉਹ ਭਰਦੇ ਨੀ ਹੈਗੇ, ਹੁੰਦਾ ਵਾ ਜ਼ਰੂਰ ਪਰ ਉਹ ਚੀਜ਼ਾਂ ਨੂੰ ਅਸੀਂ ਖਤਮ ਕਰੀਏ, ਸਮਾਂ ਕਰਕੇ ਅਸੀਂ ਅੱਗੇ ਵੱਧਦੇ ਜਾਈਏ ਜੀ।
1: ਇਸੇ ਕਰਕੇ ਕਿਹਾ ਜਾਂਦਾ ਨਾ ਕਿ ਜ਼ਬਾਨ ਚੋਂ ਨਿਕਲਿਆ ਹੋਇਆ ਸ਼ਬਦ ਤੇ ਕਮਾਨ ਚੋਂ ਨਿਕਲਿਆ ਹੋਇਆ ਤੀਰ ਕਦੀ ਵਾਪਸ ਨਹੀਂ ਆਉਂਦਾ। ਕਈ ਵਾਰੀ ਅਸੀਂ ਆਪਣੀ ਬੋਲੀ ਰਾਹੀਂ ਜਿਹੜਾ ਉਹ ਕਈ ਕਿਸੇ ਆਪਣੇ ਨੂੰ ਹੀ ਨੁਕਸਾਨ ਪਹੁੰਚਾ ਬੈਠਦੇ ਹਾਂ, ਹੈ ਨਾ
0: ਜੀ? ਜੀ ਜੀ ਬਿਲਕੁਲ ਸਰ।
1: ਤੇ ਇਸੇ ਕਰਕੇ ਕਿਹਾ ਜਾਂਦਾ ਨਾ ਕਿ ਜਦੋਂ ਵੀ ਤੁਸੀਂ ਆਪਣੇ ਮੂੰਹ ਚੋਂ ਕੋਈ ਸ਼ਬਦ ਕੱਢਣਾ ਤੇ ਉਹਨੂੰ ਪਹਿਲਾਂ ਸੋਚ ਸਮਝ ਲਓ ਕਿ ਅਗਲੇ ਦੇ ਉੱਤੇ ਉਹਦਾ ਕੀ ਅਸਰ ਹੋਣ ਵਾਲਾ ਹੈ।
0: ਬਿਲਕੁਲ, ਹੈ ਨਾ?
1: ਤੇ ਜੇ ਤੁਹਾਨੂੰ ਲੱਗਦਾ ਹੈ ਕਿ ਕਈ ਵਾਰੀ ਕਿਸੇ ਆਪਣੇ ਨੇ ਤੁਹਾਨੂੰ ਕਦੀ ਕੋਈ ਇਸ ਤਰ੍ਹਾਂ ਠੇਸ ਪਹੁੰਚਾਈ ਹੈ, ਤਾਂ ਅਸੀਂ ਤਾਂ ਇਹੋ ਹੀ ਕਹਾਂਗੇ ਕਿ ਮਾਫ਼ ਕਰ ਦਿਓ ਉਹਨਾਂ ਨੂੰ ਤੇ ਆਪਣੇ ਰਿਸ਼ਤੇ ਦੇ ਵਿੱਚ ਖਟਾਸ ਨਾ ਲਿਆਓ, ਕਿਉਂਕਿ ਇਹ ਛੋਟੀਆਂ ਛੋਟੀਆਂ ਗੱਲਾਂ ਨੂੰ ਲੈ ਕੇ ਕਈ ਕਈ ਸਾਲ ਜਿਹੜੇ ਹੈ ਉਹ ਇੱਕ ਦੂਜੇ ਦੇ ਨਾਲ ਗੱਲ ਨਹੀਂ ਕਰਨੀ, ਰਿਸ਼ਤਿਆਂ ਨੂੰ ਨਿਭਾਉਣਾ ਨਹੀਂ, ਹੈ ਨਾ? ਤੇ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ
0: ਜੀ। ਸਰ ਅਸੀਂ ਚਾਹ ਪੀਂਦੇ ਪੀਂਦੇ ਆਨੰਦ ਲੈ ਰਹੇ ਹਾਂ, ਬਹੁਤ ਅੱਛਾ ਲੱਗਿਆ ਸਰ
1: ਜੀ। ਤੇ ਚਾਹ ਪੀਂਦਿਆਂ ਪੀਂਦਿਆਂ ਤੁਸੀਂ ਆਨੰਦ ਲੈਂਦੇ ਰਹੋ, ਇਸੇ ਤਰ੍ਹਾਂ ਹੀ ਆਕਾਸ਼ਵਾਣੀ ਚੰਡੀਗੜ੍ਹ ਦੇ ਪ੍ਰੋਗਰਾਮ ਸੁਣਦੇ ਰਹੋ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਫੋਨ ਕਰਨ ਵਾਸਤੇ। ਹੈਲੋ, ਚੰਡੀਗੜ੍ਹ ਪ੍ਰੋਗਰਾਮ ਮੇਂ ਆਪਕਾ ਸਵਾਗਤ ਹੈ, ਨਮਸਕਾਰ ਜੀ, ਕੌਣ ਬੋਲ ਰਹੇ
2: ਹੈ? ਹੈਲੋ,
1: ਰੇਡੀਓ ਸੇ ਥੋੜਾ ਸਾ ਦੂਰ ਚਲੇ ਜਾਈਏ ਆਪ ਨਾ, ਆਵਾਜ਼ ਗੂੰਜ ਰਹੀ ਹੈ।
2: ਹੈਲੋ,
1: ਹਾਂਜੀ ਬੋਲੀਏ, ਕੌਣ ਬੋਲ ਰਹੇ ਹੈ? ਹਾਂਜੀ, ਹੈਲੋ ਹੈਲੋ
3: ਹੈਲੋ, ਨਮਸਕਾਰ ਸਰ।
1: ਨਮਸਕਾਰ ਜੀ,
3: ਸਰ ਨਾਗਿੰਦਰ ਸਿੰਘ ਨੇਗੀ ਬੋਲ ਰਹਾ ਹੂੰ, ਗੋਪਾਲਪੁਰ ਸਰਕਾ ਘਾਟ ਸੇ
1: ਜੀ। ਨੇਗੀ ਜੀ, ਕੈਸੇ ਹੈਂ ਆਪ?
3: ਬਹੁਤ ਬੜੀਆ ਸਰ।
1: ਤੋ ਆਜ ਕਾ ਜੋ ਵਿਸ਼ੇ ਹੈ, ਕਸ਼ਮਾ ਕਰੇ ਆਗੇ ਬੜੇ
3: ਜੀ ਜੀ,
1: ਕਿਆ ਕਹਿਣਾ ਚਾਹੇਂਗੇ
3: ਸਰ? ਇਸ ਮੇ ਤੋ ਮੈਂ ਯਹੀ ਕਹਿਣਾ ਚਾਹੂੰਗਾ ਕਿ ਇਨਸਾਨ ਗਲਤੀਓ ਕਾ ਪੁਤਲਾ ਹੈ ਜੀ, ਗਲਤੀਆਂ ਹਰ ਕਿਸੀ ਸੇ ਹੋਤੀ ਹੈ ਔਰ ਮਾਨਵੀ ਸੁਭਾਵ ਕਾ ਹਿੱਸਾ ਹੋਣੇ ਕੀ ਵਜ੍ਹਾ ਸੇ ਹਮੇ ਚਾਹੀਏ ਕਿ ਮਤਲਬ ਪੂਰਵਾਗ੍ਰਹਿ ਕੋ ਛੋੜ ਕਰਕੇ ਜੋ ਹੈ ਕਿਸੀ ਕੋ ਮਾਫ਼ ਕਰਨੇ ਮੇ ਹੀ ਸਮਝਦਾਰੀ ਹੋਤੀ ਹੈ
1: ਜੀ।
3: ਲੇਕਿਨ ਇਹ ਅਨਾਦਰ ਕਾ ਜੋ ਸਿਲਸਿਲਾ ਹੈ ਨਿਰੰਤਰ ਨਹੀਂ ਚੱਲਣਾ ਚਾਹੀਏ, ਜੈਸੇ ਪੂਰਵ ਸਰੋਤਾ ਨੇ ਕਹਾ ਜੀ।
1: ਬਿਲਕੁਲ,
3: ਕਿਉਂਕਿ ਇਹ ਅਪਮਾਨਜਨਕ ਔਰ ਇਹ ਵਿਵਹਾਰ ਜੋ ਹੈ ਕਿਸੀ ਵੀ ਤਰ੍ਹਾਂ ਸੇ ਸਵੀਕਾਰ ਨਹੀਂ ਕੀਤਾ ਜਾ ਸਕਦਾ।
1: ਬਿਲਕੁਲ, ਆਪਣੇ ਸਹੀ ਕਹਾ, ਲੇਕਿਨ ਆਪ ਆਪਣੀ ਕੋਸ਼ਿਸ਼ ਜਾਰੀ ਰੱਖੀਏ ਨਾ, ਹਮਨੇ ਯਹੀ ਕਹਾ ਉਨਕੋ।
3: ਹਾਂ ਜੀ ਹਾਂ ਜੀ, ਔਰ ਫਿਰ ਵੀ ਉਸ ਸਥਿਤੀ ਸੇ ਰਿਸ਼ਤੇ ਸੇ ਦੂਰ ਹੋ ਜਾਣਾ ਜੋ ਹੈ ਵੋ ਕਿਸੀ ਕੇ ਹਿੱਤ ਮੇ ਨਹੀਂ ਹੈ, ਨਾ ਇੱਕ ਪਕਸ਼ ਕੇ ਨਾ ਦੂਸਰੇ ਕੇ
1: ਜੀ,
3: ਕਿਉਂਕਿ ਪਹਾੜੀ ਕਹਾਵਤ ਹੈ ਜੀ, ਵੇ ਥੈਂਕਾ ਹੂਆ ਪੱਥਰ ਵੀ ਕਾਮ ਆਤਾ ਹੈ। ਤੋ ਆਦਮੀ ਤੋ ਆਦਮੀ ਹੈ, ਵੈਸੇ ਪੜੋਸੀਓ ਕੇ ਸਾਥ ਅੱਛੇ ਸੰਬੰਧ ਹੋਣੇ ਚਾਹੀਏ, ਨਹੀਂ ਹੋ ਤੋ ਫਿਰ ਵੀ ਸੁਧਾਰਨੇ ਕੀ ਕੋਸ਼ਿਸ਼ ਕੀ ਜਾਏ। ਹੋਲੀ ਦੀਵਾਲੀ ਭਾਰਤੀ ਸੰਸਕ੍ਰਿਤੀ ਸੰਸਕਾਰ ਇਸੀ ਲਈ ਬਣਾਏ ਹੈ ਸਰ
1: ਜੀ,
3: ਕਿਉਂਕਿ ਮਤਲਬ ਕਿਸੀ ਕੋ ਮਾਫ਼ ਕਰ ਦੇਣਾ ਔਰ ਆਗੇ ਬੜਨਾ ਜੋ ਹੈ ਬਹੁਤ ਅੱਛਾ ਤਰੀਕਾ ਹੈ। ਇਸੀ ਵਜ੍ਹਾ ਸੇ ਸ਼ਾਇਦ ਮੇਰੇ ਵਿਚਾਰ ਸੇ ਰੋਡ ਰੇਜ਼ ਹੋਤੇ ਹੈ, ਦੂਸਰੇ ਤਰ੍ਹਾਂ ਕੇ ਵੋ ਹੋਤੇ ਹੈ ਜੀ, ਆਪਸ ਮੇਂ ਯੇ ਭੜਾਸ ਗੁੱਸਾ ਨਿਕਾਲਨੇ ਕੇ ਜੋ ਤਰੀਕੇ ਆਦਮੀ ਨਏ ਨਏ ਢੂੰਢਤਾ ਰਹਿਤਾ ਹੈ, ਇਸਕੀ ਵਜ੍ਹਾ ਸੇ ਸੰਬੰਧ ਔਰ ਜ਼ਿਆਦਾ ਵਿਗੜਤੇ ਰਹਿਤੇ ਹੈ ਔਰ ਇਸਮੇ ਮਾਫ਼ ਕਰਨੇ ਵਾਲਾ ਇਸੀ ਲਈ ਜ਼ਰੂਰ ਮਤਲਬ ਜ਼ਿਆਦਾ ਅੱਛਾ ਰਹਿਤਾ ਹੈ, ਕਿਉਂਕਿ ਉਸਕੇ ਦਿਲ ਮੇਂ ਵੋ ਗੁਬਾਰ ਨਹੀਂ ਰਹਿਤਾ ਜੀ, ਵੋ ਸ਼ਾਂਤ ਹੋ ਕਰਕੇ ਆਪਣਾ ਅਗਲਾ ਕਾਮ ਜੋ ਹੈ ਵੋ ਵਿਵਸਥਿਤ ਤਰੀਕੇ ਸੇ ਕਰ ਸਕਤਾ ਹੈ ਜੀ।
1: ਬਿਲਕੁਲ, ਆਪ ਖੁਦ ਹੀ ਸੋਚ ਲੀਜੀਏ ਕਿ ਅਗਰ ਆਪਕੇ ਪੜੋਸੀ ਕੇ ਸਾਥ ਆਪਕੇ ਜੋ ਸੰਬੰਧ ਅੱਛੇ ਨਹੀਂ ਹੈ ਯਾ ਕਿਸੀ ਵਜ੍ਹਾ ਸੇ ਮਨ ਮੁਟਾਵ ਹੈ, ਜਾਣੇ ਅਣਜਾਣੇ ਕੋਈ ਐਸੀ ਬਾਤ ਹੋ ਗਈ ਹੈ, ਤੋ ਆਪ ਜਬ ਵੀ ਇੱਕ ਦੂਸਰੇ ਕੋ ਦੇਖੇਂਗੇ ਤੋ ਮਨ ਮੇਂ ऐसे लगेगा बोझ है बहुत ज्यादा, कोई पत्थर

ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪੂਰਾ ਦੇਸ਼ ਵਿਚ ਭਾਰਤੀ ਜਨ ਸੰਘ ਦੇ ਸੰਸਥਾਪਕ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਦੀ ਜਨਮ ਵਰ੍ਹੇਗੰਢ ਤੇ ਉਨ੍ਹਾਂ ਨੂੰ ਨਮਨ ਕਰ ਰਿਹਾ ਹੈ। ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨ ਨੇ ਅੱਜ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਉਨ੍ਹਾਂ ਦੀ 125ਵੀਂ ਜਨਮ ਵਰ੍ਹੇਗੰਢ ਤੇ ਉਪ ਰਾਸ਼ਟਰਪਤੀ ਭਵਨ ਵਿਖੇ ਸ਼ਰਧਾ ਤੇ ਫੁੱਲ ਭੇਟ ਕੀਤੇ। ਇੱਕ ਸੋਸ਼ਲ ਮੀਡੀਆ ਪੋਸਟ ਵਿਚ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਰਾਸ਼ਟਰੀ ਏਕਤਾ ਤੇ ਅਖੰਡਤਾ ਦੀ ਦ੍ਰਿੜ ਮਿਸਾਲ ਵਜੋਂ ਡਾਕਟਰ ਮੁਖਰਜੀ ਨੇ ਜੰਮੂ ਕਸ਼ਮੀਰ ਤੇ ਭਾਰਤ ਨਾਲ ਪੂਰਨ ਏਕੀਕਰਨ ਲਈ ਯਤਨਸ਼ੀਲ ਰਹਿੰਦੇ ਹੋਏ ਇਸ ਵਿਚ ਸਰਵਉੱਚ ਕੁਰਬਾਨੀ ਦਿੱਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਉਨ੍ਹਾਂ ਦੀ ਜਨਮ ਵਰ੍ਹੇਗੰਢ ਤੇ ਯਾਦ ਕਰਦਿਆਂ ਉਨ੍ਹਾਂ ਨੂੰ ਹਿੰਮਤ, ਰਾਸ਼ਟਰਵਾਦ ਅਤੇ ਨਿਰਸਵਾਰਥ ਸੇਵਾ ਦਾ ਸਦੀਵੀ ਪ੍ਰਤੀਕ ਦੱਸਿਆ। ਇਕ ਲੇਖ ਵਿਚ ਸ੍ਰੀ ਮੋਦੀ ਨੇ ਕਿਹਾ ਕਿ ਡਾਕਟਰ ਮੁਖਰਜੀ ਦਾ ਜੀਵਨ ਇਕ ਸੰਯੁਕਤ ਭਾਰਤ ਪ੍ਰਤੀ ਉਨ੍ਹਾਂ ਦੀ ਅਟੁੱਟ ਵਚਨਬੱਧਤਾ ਦਾ ਪ੍ਰਮਾਣ ਏ। ਉਨ੍ਹਾਂ ਨੇ ਵੰਡ ਦੌਰਾਨ ਪੱਛਮੀ ਬੰਗਾਲ ਨੂੰ ਅਤੇ ਇਸ ਤੋਂ ਬਾਅਦ ਜੰਮੂ ਕਸ਼ਮੀਰ ਨੂੰ ਭਾਰਤ ਦਾ ਨਿਖੜਵਾਂ ਅੰਗ ਬਣਾਏ ਰੱਖਣ ਨੂੰ ਯਕੀਨੀ ਬਣਾਇਆ। ਪ੍ਰਧਾਨ ਮੰਤਰੀ ਨੇ ਕਿਹਾ ਕਿ 2019 ਵਿਚ ਧਾਰਾ 370 ਅਤੇ 35A ਨੂੰ ਰੱਦ ਕਰਨਾ ਉਨ੍ਹਾਂ ਦੀ ਕੁਰਬਾਨੀ ਨੂੰ ਸਭ ਤੋਂ ਢੁਕਵੀਂ ਸ਼ਰਧਾਂਜਲੀ ਸੀ। ਸਭਿਆਚਾਰ ਮੰਤਰਾਲਾ ਪੱਛਮੀ ਬੰਗਾਲ ਸਰਕਾਰ ਦੇ ਸਹਿਯੋਗ ਨਾਲ ਇਸ ਮੌਕੇ ਨੂੰ ਮਨਾਉਣ ਲਈ ਕੋਲਕਾਤਾ ਵਿਚ ਇਕ ਵਿਸ਼ੇਸ਼ ਸਮਾਗਮ ਕਰਾ ਰਿਹਾ। ਸਾਡੇ ਪੱਤਰਕਾਰ ਨੇ ਖ਼ਬਰ ਦਿੱਤੀ ਹੈ ਕਿ ਇਹ ਸਮਾਗਮ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਦੀ 125ਵੀਂ ਜਨਮ ਵਰ੍ਹੇਗੰਢ ਦੇ 2 ਸਾਲਾ ਸਰਕਾਰੀ ਜਸ਼ਨਾਂ ਦੇ ਹਿੱਸੇ ਵਜੋਂ ਕਰਾਇਆ ਜਾ ਰਿਹਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਦੁਪਹਿਰ ਸ਼ਿਆਮਾ ਪ੍ਰਸਾਦ ਮੁਖਰਜੀ ਦੇ 125ਵੇਂ ਜਨਮ ਵਰ੍ਹੇਗੰਢ ਸਮਾਰੋਹ ਵਿਚ ਸ਼ਾਮਲ ਹੋਣ ਲਈ ਕੋਲਕਾਤਾ ਪਹੁੰਚਣਗੇ। ਉਹ ਨਿਊ ਟਾਊਨ ਵਿਖੇ ਈਕੋ ਪਾਰਕ ਦਾ ਦੌਰਾ ਕਰਨਗੇ, ਜਿੱਥੇ ਉਹ ਸ਼ਿਆਮਾ ਪ੍ਰਸਾਦ ਮੁਖਰਜੀ ਦੀ 125 ਫੁੱਟ ਉੱਚੀ ਮੂਰਤੀ ਦੇ ਨੀਂਹ ਪੱਥਰ ਰੱਖਣ ਦੇ ਸਮਾਰੋਹ ਵਿਚ ਹਿੱਸਾ ਲੈਣਗੇ। ਹੁਸ਼ਿਆਰਪੁਰ ਕੇਂਦਰੀ ਜੇਲ੍ਹ ਦੇ ਡਿਪਟੀ ਸੁਪਰਡੈਂਟ ਅਤੇ ਇਕ ਵਾਰਡਨ ਨੂੰ ਜੇਲ੍ਹ ਵਿਚ ਨਸ਼ੀਲੇ ਪਦਾਰਥਾਂ ਤੇ ਮੋਬਾਈਲ ਫੋਨਾਂ ਦੀ ਤਸਕਰੀ ਵਿਚ ਮਦਦ ਕਰਨ ਦੇ ਇਲਜ਼ਾਮ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਸੋਸ਼ਲ ਮੀਡੀਆ ਤੇ ਇਕ ਵੀਡੀਓ ਸੰਦੇਸ਼ ਵਿਚ ਇਕ ਕੈਦੀ ਵੱਲੋਂ ਲਾਏ ਗਏ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਇਲਜ਼ਾਮਾਂ ਦੀ ਜਾਂਚ ਤੋਂ ਬਾਅਦ ਕਾਰਵਾਈ ਕੀਤੀ। ਕੈਦੀ ਨੇ ਜੇਲ੍ਹ ਤੋਂ ਬਾਹਰ ਆਉਣ ਤੋਂ ਤੁਰੰਤ ਬਾਅਦ ਵੀਡੀਓ ਜਾਰੀ ਕੀਤਾ। ਇਲਜ਼ਾਮ ਲਾਇਆ ਗਿਆ ਸੀ ਕਿ ਡਿਪਟੀ ਜੇਲ੍ਹ ਸੁਪਰਡੈਂਟ ਹਰਭਜਨ ਸਿੰਘ ਨੇ ਉਸਨੂੰ ਜੇਲ੍ਹ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਲਈ ਮਜਬੂਰ ਕੀਤਾ ਸੀ ਅਤੇ ਸਹਿਯੋਗ ਕਰਨ ਤੋਂ ਇਨਕਾਰ ਕਰਨ ਤੇ ਉਸਨੂੰ ਤੰਗ ਪ੍ਰੇਸ਼ਾਨ ਕੀਤਾ ਗਿਆ ਅਤੇ ਤਸੀਹੇ ਦਿੱਤੇ ਗਏ। ਕੱਲ ਮੀਡੀਆ ਨੂੰ ਸੰਬੋਧਨ ਕਰਦਿਆਂ ਸੀਨੀਅਰ ਸੁਪਰਡੈਂਟ ਆਫ ਪੁਲਿਸ SSP ਸੰਦੀਪ ਮਲਿਕ ਨੇ ਕਿਹਾ ਕਿ ਸੋਸ਼ਲ ਮੀਡੀਆ ਪੋਸਟ ਸਾਹਮਣੇ ਆਉਣ ਤੋਂ ਬਾਅਦ ਜੇਲ੍ਹ ਵਿਭਾਗ ਨੇ 14 ਜੂਨ ਨੂੰ ਸ਼ਿਕਾਇਤ ਦਰਜ ਕਰਵਾਈ ਸੀ। ਮੁੱਢਲੀ ਜਾਂਚ ਦੌਰਾਨ ਜੇਲ੍ਹ ਵਿਚੋਂ ਇਕ ਮੋਬਾਈਲ ਫੋਨ ਬਰਾਮਦ ਹੋਇਆ ਸੀ, ਜਿਸ ਤੋਂ ਬਾਅਦ ਸ਼ਹਿਰ ਦੇ ਪੁਲਿਸ ਥਾਣੇ ਵਿਚ FIR ਦਰਜ ਕੀਤੀ ਗਈ। ਮਾਮਲੇ ਦੀ ਜਾਂਚ ਲਈ ਇਕ ਵਿਸ਼ੇਸ਼ ਜਾਂਚ ਟੀਮ ਵੀ ਬਣਾਈ ਗਈ ਏ। ਸਾਡੇ ਹੁਸ਼ਿਆਰਪੁਰ ਵਾਲੇ ਪੱਤਰਕਾਰ ਨੇ ਖ਼ਬਰ ਦਿੱਤੀ ਏ ਕਿ ਜਾਂਚ ਵਿਚ ਹੁਣ ਤੱਕ 12 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਵੀ ਕਿਹਾ ਕਿ ਉਨ੍ਹਾਂ ਨੇ ਮੋਬਾਈਲ ਫੋਨ ਬਰਾਮਦ ਕੀਤੇ ਨੇ ਅਤੇ 2 ਲੱਖ ਰੁਪਏ ਦੇ ਲੈਣ ਦੇਣ ਦੇ ਸਬੂਤ ਇਕੱਠੇ ਕੀਤੇ ਨੇ, ਜੋ ਕਿ ਜੇਲ੍ਹ ਦੇ ਅੰਦਰ ਕੰਮ ਕਰ ਰਹੇ ਇਕ ਸੰਗਠਿਤ ਨੈਟਵਰਕ ਵੱਲ ਇਸ਼ਾਰਾ ਕਰਦੇ ਨੇ। ਪੰਜਾਬ ਦੇ ਆਜ਼ਾਦੀ ਘੁਲਾਟੀਆਂ, ਰੱਖਿਆ ਸੇਵਾਵਾਂ, ਭਲਾਈ ਅਤੇ ਬਾਗਬਾਨੀ ਮੰਤਰੀ ਸ਼੍ਰੀ ਮੋਹਿੰਦਰ ਭਗਤ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਆਜ਼ਾਦੀ ਘੁਲਾਟੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਅਤੇ ਸਨਮਾਨ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਉਪਰਾਲਾ ਕਰ ਰਹੀ ਏ। ਮੰਤਰੀ ਨੇ ਕਿਹਾ ਕਿ ਆਜ਼ਾਦੀ ਘੁਲਾਟੀਆਂ ਨੇ ਦੇਸ਼ ਦੀ ਆਜ਼ਾਦੀ ਲਈ ਅਦੁੱਤੀ ਕੁਰਬਾਨੀਆਂ ਦਿੱਤੀਆਂ ਨੇ ਅਤੇ ਉਨ੍ਹਾਂ ਦਾ ਯੋਗਦਾਨ ਸਦਾ ਸਤਿਕਾਰ ਅਤੇ ਸਨਮਾਨ ਦਾ ਹੱਕਦਾਰ ਰਹੇਗਾ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਸੁਤੰਤਰਤਾ ਸੰਗਰਾਮੀਆਂ, ਉਨ੍ਹਾਂ ਦੀਆਂ ਵਿਧਵਾਵਾਂ, ਅਣਵਿਆਹੀਆਂ ਅਤੇ ਬੇਰੁਜ਼ਗਾਰ ਧੀਆਂ ਅਤੇ ਬੇਰੁਜ਼ਗਾਰ ਪੁੱਤਰਾਂ ਨੂੰ 11,000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾ ਰਹੀ ਏ ਤਾਂ ਜੋ ਉਨ੍ਹਾਂ ਦਾ ਸਨਮਾਨਯੋਗ ਜੀਵਨ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਲੋਕ ਪੱਖੀ ਨੀਤੀਆਂ ਲਾਗੂ ਕਰ ਰਹੀ ਹੈ ਅਤੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਵਚਨਬੱਧ ਏ। ਸੂਬੇ ਵਿਚ ਚੱਲ ਰਹੀ ਫੈਸਲਾਕੁਨ ਮੁਹਿੰਮ ਗੈਂਗਸਟਰਾਂ ਤੇ ਵਾਰ ਦੇ 166ਵੇਂ ਦਿਨ ਕੱਲ੍ਹ ਪੰਜਾਬ ਪੁਲਿਸ ਨੇ ਸੂਬੇ ਭਰ ਵਿਚ ਗੈਂਗਸਟਰਾਂ ਦੇ ਸਾਥੀਆਂ ਦੇ ਪਛਾਣੇ ਗਏ ਅਤੇ ਮੈਪ ਕੀਤੇ 704 ਟਿਕਾਣਿਆਂ ਤੇ ਛਾਪੇਮਾਰੀ ਕੀਤੀ। 166ਵੇਂ ਦਿਨ ਪੁਲਿਸ ਟੀਮਾਂ ਨੇ 405 ਵਿਅਕਤੀਆਂ ਨੂੰ 2 ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ, ਜਿਸ ਨਾਲ ਮੁਹਿੰਮ ਦੀ ਸ਼ੁਰੂਆਤ ਤੋਂ ਹੁਣ ਤੱਕ ਕੁੱਲ ਗ੍ਰਿਫ਼ਤਾਰੀਆਂ ਦੀ ਗਿਣਤੀ 44,102 ਹੋ ਗਈ ਏ। ਇਸ ਤੋਂ ਇਲਾਵਾ 254 ਵਿਅਕਤੀਆਂ ਵਿਰੁੱਧ ਅਹਤਿਆਤੀ ਕਾਰਵਾਈ ਕੀਤੀ ਗਈ ਏ। ਪੁਲਿਸ ਟੀਮਾਂ ਨੇ ਕਾਰਵਾਈ ਦੌਰਾਨ 11 ਭਗੌੜੇ ਅਪਰਾਧੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਲੋਕ ਐਂਟੀ ਗੈਂਗਸਟਰ ਹੈਲਪਲਾਈਨ ਨੰਬਰ 93-946-93-946 ਰਾਹੀਂ ਗੁਪਤ ਰੂਪ ਵਿਚ ਲੋੜੀਂਦੇ ਅਪਰਾਧੀਆਂ ਅਤੇ ਗੈਂਗਸਟਰਾਂ ਬਾਰੇ ਜਾਣਕਾਰੀ ਦੇ ਸਕਦੇ ਨੇ ਅਤੇ ਅਪਰਾਧ ਤੇ ਅਪਰਾਧਿਕ ਗਤੀਵਿਧੀਆਂ ਬਾਰੇ ਸੂਹ ਵੀ ਦੇ ਸਕਦੇ ਨੇ। ਨੰਬਰ ਇਕ ਵਾਰ ਫਿਰ ਸੁਣ ਲਓ, 93-946-93-946। ਇਸ ਦੇ ਨਾਲ ਹੀ ਪ੍ਰਾਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ @AIRRN ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ ਬਾਅਦ 1:40 ਤੇ। ਨਮਸਕਾਰ।

0: ज्यादा उत्पादन देने वाले बीजों का निर्माण, डिजिटल सेवाएं, बैंकिंग, मोबिलिटी, लॉजिस्टिक और हरित ऊर्जा, ये सबको एक माला में पिरोने का काम ये 5 साल में किया है।
1: गृहमंत्री ने इस गल ते जोर दिता कि बीज उत्पादन दे खेतर विच स्थापित राष्ट्रीय सहकारी कमेटी आने वाले 3 सालां विच भारत दे सब तो वड्डे गैर सरकारी बीज उत्पादन संगठन वजो उभरेगी। उन्होंने अगे कहा कि इस राही 3 देशां ते काम किया जा रहा है, जिस विच किसानां नूं शुद्ध अते मिलावट मुक्त बीज प्रदान करना, वध उत्पादन देण वालियां वधिया बीज किस्मां दा विकास अते वंड अते भारतीय रवायती बीजां दी संभाल शामिल है। डॉ श्यामा प्रसाद मुखर्जी नूं उन्हां दे 125वीं जन्म वरेगंढ ते याद करदे होए शाह ने कहा कि डॉ. मुखर्जी ने अपना पूरा जीवन भारतीयता भारत माता प्रति समर्पित कर दिया।
0: श्यामा प्रसाद मुखर्जी अगर न होते तो आज कश्मीर भारत का हिस्सा नहीं होता। यही वो महापुरुष थे जिन्होंने एक देश में 2 विधान 2 प्रधान 2 निशान नहीं चल सकते, न केवल वो आंदोलन की शुरुआत की, इसके लिए अपने प्राण भी नौछावर कर दिए।
1: देश आज भारतीय जनसंघ के संस्थापक डॉ. श्यामा प्रसाद मुखर्जी की 125वीं जन्म वरेगंढ ते उन्होंने नमन कर रहा है। भाजपा के चंडीगढ़ दफ्तर विखे पंजाब भाजपा के प्रधान केवल सिंह ढिल्लों ने भी श्यामा प्रसाद मुखर्जी की 125वीं जन्म वरेगंढ मनाई। उन्होंने श्री मुखर्जी की फोटो से फुल भेट करके श्रद्धांजलि दी। इस मौके मीडिया नाल गलबात करते उन्होंने कहा कि श्यामा प्रसाद मुखर्जी आजादी लई लड़ते हुए शहीद हुए सन।
2: अज असी सारे भारतीय जनता पार्टी के फाउंडर डॉक्टर श्यामा प्रसाद मुखर्जी का 125वां जन्मदिन इकट्ठे हुए हैं। एक बहुत बड़ा नारा दिता सी, एक नेशन एको निशाना और एको विधान। और उस टाइम श्रीनगर के आजादी तो बाद 370 लगाई गई सी, 370 का बहुत करते करते ही डॉक्टर श्यामा प्रसाद मुखर्जी की हत्या हो गई।
1: भारत सरकार के नौजवान मामलों और खेडा बारे मंत्रालय के नुमाई भारत चंडीगढ़ ने भी डॉ. श्यामा प्रसाद मुखर्जी के जन्मदिन मनाने लिए राष्ट्रपति उन्होंने दृष्टिकोण विचार और बड़मुल योगदान दर्शाने प्रोग्राम कराए ताजो नौजवानों को प्रेरित किया जा सके। उगे राष्ट्रवादी नेता श्रद्धांजलि देते हुए चुकेरदा सम्मान से हरे भरे भारत के संदेश उत्साहित करने एक रुख लाने की मुहिम भी कराई गई। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @EIRRNU ਜਲੰਧਰ। ਯੂਨੀਵਰਸਿਟੀਆਂ ਤੇ ਕਾਲਜਾਂ ਲਈ ਸਤਾਰਵੇਂ ਰਾਸ਼ਟਰੀ ਯੁਵਾ ਸੰਸਦ ਮੁਕਾਬਲੇ 2024-25 ਵਿਚ ਵੱਖ ਵੱਖ ਮੁਕਾਬਲਿਆਂ ਵਿਚ 7 ਵਿਚੋਂ ਪੰਜਾਬ ਦੇ 2 ਤੇ ਹਰਿਆਣਾ ਦੇ 1 ਵਿਦਿਅਕ ਅਦਾਰੇ ਨੂੰ ਜੇਤੂ ਐਲਾਨਿਆ ਗਿਆ। ਪੰਜਾਬ ਸਥਿਤ ਸੰਸਥਾਵਾਂ ਵਿਚ DAV ਕਾਲਜ ਜਲੰਧਰ ਤੇ ਕੇਂਦਰੀ ਯੂਨੀਵਰਸਿਟੀ ਆਫ਼ ਪੰਜਾਬ ਬਠਿੰਡਾ ਸ਼ਾਮਿਲ ਨੇ, ਜਦੋਂ ਕਿ ਗੁਰਸ਼ੇਤਰ ਯੂਨੀਵਰਸਿਟੀ ਹਰਿਆਣਾ ਤੋਂ ਏ। ਇਹ ਅਦਾਰੇ 7 ਦੇਸ਼ਾਂ ਦੀਆਂ 51 ਯੂਨੀਵਰਸਿਟੀਆਂ ਤੇ ਕਾਲਜਾਂ ਵਿਚੋਂ ਚੁਣੇ ਗਏ ਨੇ। ਇਨਾਮਵੰਡ ਸਮਾਰੋਹ 7 ਜੁਲਾਈ ਨੂੰ GMC ਬਾਲਯੋਗ ਆਡੀਟੋਰੀਅਮ ਸੰਸਦ ਭਵਨ ਕੰਪਲੈਕਸ ਨਵੀਂ ਦਿੱਲੀ ਵਿਖੇ ਹੋਏਗਾ। ਕਾਨੂੰਨ ਤੇ ਨਿਆਂ ਰਾਜ ਮੰਤਰੀ ਸੁਤੰਤਰ ਚਾਰਜ ਅਰਜੁਨ ਰਾਮ ਮੇਘਵਾਲ ਤੇ ਸੰਸਦੀ ਮਾਮਲਿਆਂ ਬਾਰੇ ਰਾਜ ਮੰਤਰੀ ਸਮਾਗਮ ਦੀ ਪ੍ਰਧਾਨਗੀ ਕਰਨਗੇ ਅਤੇ ਇਨਾਮ ਜੇਤੂ ਯੂਨੀਵਰਸਿਟੀਆਂ ਤੇ ਕਾਲਜਾਂ ਅਤੇ ਵਿਦਿਆਰਥੀਆਂ ਨੂੰ ਮੁਕਾਬਲੇ ਵਿਚ ਉਨ੍ਹਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਲਈ ਸਨਮਾਨਿਤ ਕਰਨਗੇ। ਮੁਕਾਬਲੇ ਵਿਚ ਰਾਸ਼ਟਰੀ ਪੱਧਰ ਤੇ ਪਹਿਲੇ ਸਥਾਨ ਤੇ ਰਹਿਣ ਲਈ ਅਟਲ ਬਿਹਾਰੀ ਵਾਜਪੇਈ ਰਨਿੰਗ ਪਾਰਲੀਮੈਂਟਰੀ ਸ਼ੀਲਡ ਅਤੇ ਟਰਾਫੀ ਕਸ਼ਮੀਰ ਯੂਨੀਵਰਸਿਟੀ ਜੰਮੂ ਕਸ਼ਮੀਰ ਨੂੰ ਦਿੱਤੀ ਜਾਏਗੀ। ਇਸ ਤੋਂ ਇਲਾਵਾ ਮੰਤਰੀ ਵੱਲੋਂ ਇਨ੍ਹਾਂ 7 ਯੂਨੀਵਰਸਿਟੀਆਂ ਤੇ ਕਾਲਜਾਂ ਨੂੰ ਮੁਕਾਬਲੇ ਵਿਚ ਗਰੁੱਪ ਪੱਧਰ ਤੇ ਪਹਿਲੇ ਸਥਾਨ ਤੇ ਰਹਿਣ ਲਈ ਗਰੁੱਪ ਪੱਧਰ ਦੀਆਂ ਜੇਤੂ ਟਰਾਫੀਆਂ ਵੀ ਪ੍ਰਦਾਨ ਕੀਤੀਆਂ ਜਾਣਗੀਆਂ। ਸੰਸਦੀ ਮਾਮਲਿਆਂ ਬਾਰੇ ਮੰਤਰਾਲਾ ਪਿਛਲੇ 29 ਸਾਲਾਂ ਤੋਂ ਯੂਨੀਵਰਸਿਟੀਆਂ ਤੇ ਕਾਲਜਾਂ ਲਈ ਯੁਵਾ ਸੰਸਦ ਨੂੰ ਮੁਕਾਬਲੇ ਕਰਾ ਰਿਹਾ ਹੈ। NRI ਮਾਮਲਿਆਂ ਬਾਰੇ ਵਿਭਾਗ ਵੱਲੋਂ ਪੰਜਾਬ ਦੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਡਾ. ਰਜੋਤ ਸਿੰਘ ਦੀ ਅਗਵਾਈ ਹੇਠ ਬੁੱਧਵਾਰ 8 ਜੁਲਾਈ ਨੂੰ ਸਵੇਰੇ 11 ਵਜੇ ਆਨਲਾਈਨ NRI ਮਿਲਣੀ ਕਰਾਈ ਜਾਏਗੀ। ਇਸ ਦਾ ਉਦੇਸ਼ ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਦੇ ਮਸਲਿਆਂ ਨੂੰ ਪਾਰਦਰਸ਼ੀ ਤੇ ਸਮਾਂਬੱਧ ਢੰਗ ਨਾਲ ਹੱਲ ਕਰਨਾ ਹੈ। ਇਸ ਸਬੰਧੀ ਵੇਰਵੇ ਸਾਂਝੇ ਕਰਦਿਆਂ ਡਾ. ਰਜੋਤ ਸਿੰਘ ਨੇ ਦੱਸਿਆ ਕਿ ਆਨਲਾਈਨ NRI ਮਿਲਣੀ ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਨੂੰ ਸਿੱਧੇ ਤੌਰ ਤੇ ਉਨ੍ਹਾਂ ਨਾਲ ਗੱਲਬਾਤ ਕਰਨ ਅਤੇ ਆਪਣੀਆਂ ਸ਼ਿਕਾਇਤਾਂ ਸੁਝਾਅ ਤੇ ਸਮੱਸਿਆਵਾਂ ਸਾਂਝੀਆਂ ਕਰਨ ਲਈ ਮੰਚ ਪ੍ਰਦਾਨ ਕਰੇਗੀ। ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਮਿਲਣੀ ਵਿਚ ਹਿੱਸਾ ਲੈਣ ਦੇ ਚਾਹਵਾਨ ਆਪਣੀਆਂ ਸ਼ਿਕਾਇਤਾਂ minister.pa0punjab.gov.in ਤੇ ਈਮੇਲ ਰਾਹੀਂ ਜਮ੍ਹਾਂ ਕਰਵਾ ਸਕਦੇ ਨੇ। ਪੰਜਾਬ ਤੇ ਚੰਡੀਗੜ੍ਹ ਦੇ ਮਨੁੱਖੀ ਅਧਿਕਾਰ ਕਮਿਸ਼ਨ ਨੇ ਸ਼ਨਿਚਰਵਾਰ ਨੂੰ ਚੰਡੀਗੜ੍ਹ ਦੇ ਸਨਅਤੀ ਖੇਤਰ ਵਿਚ ਇਕ ਇਮਾਰਤ ਢਹਿ ਜਾਣ ਨਾਲ 2 ਵਿਅਕਤੀਆਂ ਦੀ ਮੌਤ ਨਾਲ ਸਬੰਧਿਤ ਇਕ ਮਾਮਲੇ ਵਿਚ ਡਿਪਟੀ ਕਮਿਸ਼ਨਰ ਚੰਡੀਗੜ੍ਹ ਤੋਂ ਰਿਪੋਰਟ ਮੰਗੀ ਏ। ਅਖਬਾਰਾਂ ਵਿਚ ਪ੍ਰਕਾਸ਼ਿਤ ਹਾਦਸੇ ਨਾਲ ਸਬੰਧਿਤ ਖ਼ਬਰਾਂ ਦਾ ਖੁਦ ਨੋਟਿਸ ਲੈਂਦੇ ਹੋਏ ਕਮਿਸ਼ਨ ਨੇ ਡਿਪਟੀ ਕਮਿਸ਼ਨਰ ਨੂੰ 5 ਅਗਸਤ ਨੂੰ ਹੋਣ ਵਾਲੀ ਅਗਲੀ ਸੁਣਵਾਈ ਤੋਂ 1 ਹਫ਼ਤਾ ਪਹਿਲਾਂ ਰਿਪੋਰਟ ਪੇਸ਼ ਕਰਨ ਲਿਖਿਆ ਏ। ਸ਼ਨਿਚਰਵਾਰ ਨੂੰ ਸਨਅਤੀ ਖੇਤਰ ਫੇਸ 2 ਵਿਚ ਇਕ 2 ਮੰਜ਼ਿਲਾ ਇਮਾਰਤ ਉਦੋਂ ਢਹਿ ਗਈ ਜਦੋਂ ਮੁਰੰਮਤ ਦਾ ਕੰਮ

ਚੱਲ ਰਿਹਾ ਸੀ। ਰਾਹਤ ਤੇ ਬਚਾਅ ਕਾਰਜਾਂ ਲਈ NDRF ਦੀ ਇੱਕ ਟੀਮ ਤੈਨਾਤ ਕੀਤੀ ਗਈ ਸੀ। ਕਰੀਬ 5 ਘੰਟਿਆਂ ਦੀ ਸਖ਼ਤ ਕੋਸ਼ਿਸ਼ ਤੋਂ ਬਾਅਦ ਮਲਬੇ ਹੇਠ ਫਸੇ ਦੋ ਵਿਅਕਤੀਆਂ ਨੂੰ ਬਾਹਰ ਕੱਢਿਆ ਗਿਆ, ਹਾਲਾਂਕਿ ਦੋਵਾਂ ਦੀ ਹਸਪਤਾਲ ਵਿਚ ਮੌਤ ਹੋ ਗਈ। ਭਾਰਤ ਦੀ ਮਰਦਾਂ ਦੀ ਅੰਡਰ 18 ਹਾਕੀ ਟੀਮ ਲਈ 11 ਦਿਨਾਂ ਦਾ ਰਾਸ਼ਟਰੀ ਕੋਚਿੰਗ ਕੈਂਪ ਚੰਡੀਗੜ੍ਹ ਦੇ ਪੰਜਾਬ ਯੂਨੀਵਰਸਿਟੀ ਕੈਂਪਸ ਵਿਚ ਅੱਜ ਤੋਂ 17 ਜੁਲਾਈ ਤੱਕ ਲਾਇਆ ਜਾ ਰਿਹਾ ਹੈ। ਇਸ ਕੈਂਪ ਦਾ ਉਦਘਾਟਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਿਨ ਵਿਗ ਨੇ ਕੀਤਾ। ਯੂਨੀਵਰਸਿਟੀ ਮੰਚ ਦੇ ਹਾਕੀ ਤੋਂ ਵੱਧ ਸਮੇਂ ਬਾਅਦ ਅਜਿਹੀ ਰਾਸ਼ਟਰੀ ਪੱਧਰ ਤੇ ਭਾਰਤੀ ਹਾਕੀ ਕੋਚਿੰਗ ਕੈਂਪ ਦੀ ਮੇਜ਼ਬਾਨੀ ਕਰ ਰਹੀ ਹੈ। ਇਹ ਕੈਂਪ ਹਾਕੀ ਇੰਡੀਆ ਦੇ ਸਹਿਯੋਗ ਨਾਲ ਭਾਰਤ ਦੀ EHF ਯੂਥ ਹਾਕੀ ਏਸ਼ੀਅਨ ਚੈਂਪੀਅਨਸ਼ਿਪ 2026 ਦੀਆਂ ਤਿਆਰੀਆਂ ਦੇ ਹਿੱਸੇ ਵਜੋਂ ਕਰਾਇਆ ਜਾ ਰਿਹਾ, ਜੋ ਕਿ 20 ਤੋਂ 25 ਜੁਲਾਈ 2026 ਤੱਕ ਓਮਾਨ ਵਿਚ ਹੋਣ ਵਾਲੀ ਏ। ਆਖਰ ਚ ਖਾਸ ਖਬਰ ਇਕ ਵਾਰ ਫੇਰ। ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਸਹਿਕਾਰੀ ਲਹਿਰ ਸੁਧਾਰਾ ਡਿਜੀਟਾਈਜੇਸ਼ਨ ਤੇ ਪੇਸ਼ੇਵਰ ਪ੍ਰਬੰਧਨ ਰਾਹੀਂ ਪਸਾਰ ਦੇ ਇਕ ਨਵੇਂ ਪੜਾਅ ਵਿਚ ਦਾਖਲ ਹੋ ਰਹੀ ਏ। ਦੇਸ਼ ਅੱਜ ਭਾਰਤੀ ਜਨਸੰਘ ਦੇ ਸੰਸਥਾਪਕ ਡਾ ਸ਼ਿਆਮਾ ਪ੍ਰਸਾਦ ਮੁਖਰਜੀ ਦੀ ਜਨਮ ਵਰੇਗੰਢ ਤੇ ਉਨ੍ਹਾਂ ਨੂੰ ਨਮਨ ਕਰ ਰਿਹਾ। ਪੰਜਾਬ ਅਤੇ ਚੰਡੀਗੜ੍ਹ ਵਿਚ ਵੀ ਇਸ ਸਬੰਧੀ ਪ੍ਰੋਗਰਾਮ ਆਯੋਜਿਤ। ਸਾਰਵੀ ਰਾਸ਼ਟਰੀ ਯੁਵਾ ਸੰਸਦ ਮੁਕਾਬਲੇ 2024-25 ਵਿਚ ਪੰਜਾਬ ਦੀ ਦੋ

ਤੇ ਫਰਿਹਾਦਾਂ ਦੀ ਡਾਢੇ ਔਖੇ ਪਰਬਤ ਪਾੜ ਕੇ ਨੀਰ ਵਗਾਣੇ ਕਰਕੇ ਅੱਖ ਮਟਕੇ ਇਸ਼ਕ ਲੜਾਉਣੇ ਸੌਖੇ ਨੇ ਹੁੰਦੀ ਮੁਸ਼ਕਿਲ

ਸਤਿੰਦਰ ਸਰਤਾਜ ਦਾ ਗਾਇਆ ਗੀਤ ਸੀ ਪ੍ਰੋਗਰਾਮ ਦਾ ਪਹਿਲਾ ਗੀਤ ਪੰਜਾਬੀ ਗੀਤਾਂ ਦਾ ਇਹ ਪ੍ਰੋਗਰਾਮ ਅਗਲੇ ਕਲਾਕਾਰ ਨੇ ਸੁਰਜੀਤ ਭੁੱਲਰ

ਸੁਰਜੀਤ ਭੁੱਲਰ ਦਾ ਗਾਇਆ ਗੀਤ ਸੀ। ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਇਸ ਵੇਲੇ ਸਰੋਤੇ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਸੁਣ ਰਹੇ ਨੇ ਐਫ ਐਮ 107.2 ਮੈਗਾ ਹਰਟਸ 'ਤੇ। ਆਪਣੇ ਰੇਡੀਓ ਸੈੱਟ ਦੇ ਨਾਲ ਨਾਲ ਇਸ ਵੇਲੇ ਤੁਸੀਂ ਸਾਨੂੰ ਸਾਡੀ ਐਪ ਨਿਊਜ਼ ਔਨ AIR ਅਤੇ ਪ੍ਰਸਾਰ ਭਾਰਤੀ ਦੀ ਲਾਈਵ ਸਟ੍ਰੀਮਿੰਗ 'ਤੇ ਵੀ ਸੁਣ ਰਹੇ ਹੋ। ਅਗਲੇ ਕਲਾਕਾਰ ਨੇ ਪ੍ਰੀਤ ਹਰਪਾਲ।

ਲਓ ਜੀ ਦੇ ਪ੍ਰੋਗਰਾਮ ਦੇ ਅਖੀਰ 'ਚ ਇਹ ਗੀਤ ਹੈ ਮਦਨ ਮੱਦੀ ਦੀ ਆਵਾਜ਼ ਵਿੱਚ। ਇਸ ਪ੍ਰੋਗਰਾਮ ਦੀ ਆਖਰੀ ਪੇਸ਼ਕਸ਼

0: ਮਦਨ ਮੰਦੀ ਦੇ ਗਾਏ ਇਸ ਗੀਤ ਦੇ ਨਾਲ ਹੀ ਪੰਜਾਬੀ ਗੀਤਾਂ ਦਾ ਇਹ ਪ੍ਰੋਗਰਾਮ ਹੁਣ ਖਤਮ ਹੋਇਆ। ਜੇਕਰ ਜੀ ਨਹੀਂ ਭਰਿਆ ਤਾਂ ਕੋਈ ਗੱਲ ਨਹੀਂ, ਸ਼ਾਮੀ 7:45 ਤੇ ਤੁਹਾਡੇ ਲਈ ਕੁਝ ਪੰਜਾਬੀ ਗੀਤ ਪੇਸ਼ ਕਰਾਂਗੇ ਤੇ ਰਾਤੀ 10:30 ਤੇ ਪ੍ਰੋਗਰਾਮ ਪੇਸ਼ ਕੀਤਾ ਜਾਏਗਾ ਸੁਰਸਾਂਝ। ਅਸੀਂ ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਬੋਲ ਰਹੇ ਹਾਂ, FM 107.2 MHz ਤੇ। ਸ਼ਾਮ ਦੇ 7 ਨਹੀਂ, ਹੁਣ ਤੋਂ ਕੁਝ ਪਲਾਂ 'ਚ ਅਸੀਂ ਤੁਹਾਨੂੰ ਲੈ ਚੱਲਾਂਗੇ ਵਿਵਿਧ ਭਾਰਤੀ ਮੁੰਬਈ ਅਗਲੇ ਪ੍ਰੋਗਰਾਮ ਲਈ। ਜੈਮਾਲਾ।
1: लाइफ बहुत तेज रफ्तार नाल चल रही है, घर बैठे आराम नाल बैंकिंग करने लिए स्विच टू SBI प्रीमियर बैंकिंग, जिथे तुहानू मिलता है एक डेडिकेटेड वर्चुअल रिलेशनशिप एसोसिएट, जेड़ा समझे तुहाड़ी जरूरत, देवे तुहानू स्मार्ट एडवाइस ते करे हर काम एकदम तेजी नाल, यानी सिर्फ सीमलेस बैंकिंग ते नाल होर भी कई एक्साइटिंग बेनिफिट्स। आज ही जाओ अपनी नजदीकी बैंक शाखा ते प्रीमियर बैंकिंग एक्टिवेट करो। शर्ता लागू।

ਤਾਂ ਡਿਜੀਟਲਾਈਜੇਸ਼ਨ ਅਤੇ ਪੇਸ਼ੇਵਰ ਪ੍ਰਬੰਧਨ ਰਾਹੀਂ ਵਿਸਥਾਰ ਦੇ ਇੱਕ ਨਵੇਂ ਪੜਾਅ ਤੇ ਪਹੁੰਚ ਗਈ ਏ। ਅੱਜ ਅੰਬਾਲਾ ਵਿੱਚ ਡਾਕਟਰ ਸ਼ਾਮਾ ਪ੍ਰਸਾਦ ਮੁਖਰਜੀ ਦੀ ਜਨਮ ਵਰੇਗੰਢ ਤੇ ਕੇਂਦਰੀ ਮੰਤਰੀ ਡਾਕਟਰ ਜਗਤ ਪ੍ਰਕਾਸ਼ ਨੱਡਾ ਨੇ ਦੇਸ਼ ਵਾਸੀਆਂ ਨੂੰ ਡਾਕਟਰ ਮੁਖਰਜੀ ਦੇ ਸਵੈ ਨਿਰਭਰ ਅਤੇ ਵਿਕਸਿਤ ਭਾਰਤ ਦੇ ਸੁਪਨੇ ਨੂੰ ਪੂਰਾ ਕਰਨ ਵਿੱਚ ਸਹਿਯੋਗ ਕਰਨ ਦਾ ਸੱਦਾ ਦਿੱਤਾ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਐਲਾਨ ਕੀਤਾ ਹੈ ਕਿ ਅੰਬਾਲਾ ਵਿੱਚ 85 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਵਿਗਿਆਨ ਕੇਂਦਰ ਦਾ ਨਾਂ ਡਾਕਟਰ ਮੁਖਰਜੀ ਦੇ ਨਾਂ ਤੇ ਰੱਖਿਆ ਜਾਵੇਗਾ ਅਤੇ ਸ਼ਹੀਦਾਂ ਦੇ ਸਮਾਰਕ ਦੇ ਨੇੜੇ ਉਹਨਾਂ ਦਾ ਬੁੱਤ ਸਥਾਪਿਤ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ 17 ਜੁਲਾਈ ਨੂੰ ਜੀਂਦ ਤੋਂ ਦੇਸ਼ ਦੀ ਪਹਿਲੀ ਹਾਈਡਰੋਜਨ ਟ੍ਰੇਨ ਨੂੰ ਹਰੀ ਝੰਡੀ ਦਿਖਾਉਣਗੇ। ਮੌਸਮ ਵਿਭਾਗ ਨੇ 9 ਜੁਲਾਈ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕਿਤੇ ਕਿਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਏ। ਹਰਿਆਣਾ ਨੇ ਸਾਈਬਰ ਕ੍ਰਾਈਮ ਨਿਯੰਤਰਣ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਹਾਸਲ ਕਰਦਿਆਂ ਸਾਈਬਰ ਧੋਖਾਧੜੀ ਦੇ ਮਾਮਲਿਆਂ ਵਿੱਚ 31% ਰਿਫੰਡ ਯਕੀਨੀ ਬਣਾਇਆ ਏ। ਹਰਿਆਣਾ ਸਰਕਾਰ ਨੇ ਸਵਰਨ ਜੋਤੀ ਹਰਿਆਣਾ ਵਿੱਤੀ ਪ੍ਰਬੰਧਨ ਸੰਸਥਾਵਾਂ ਨੂੰ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਖੋਜ ਕੇਂਦਰ ਵਜੋਂ ਮਾਨਤਾ ਦੇਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਏ। ਸਵਰਨ ਜੋਤੀ ਹਰਿਆਣਾ ਵਿੱਤੀ ਪ੍ਰਬੰਧਨ ਸੰਸਥਾ ਤੇ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੇ ਬੱਚਿਆਂ ਦੀ ਪ੍ਰਤਿਭਾ ਨੂੰ ਪਛਾਣਨ ਅਤੇ ਉਹਨਾਂ ਨੂੰ ਰਾਸ਼ਟਰੀ ਪੱਧਰ ਤੇ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ 2026 ਲਈ 31 ਜੁਲਾਈ ਤੱਕ ਆਨਲਾਈਨ ਨਾਮਜ਼ਦਗੀਆਂ ਮੰਗੀਆਂ ਨੇ। 31 ਜੁਲਾਈ ਤੱਕ 2026 ਤੱਕ। ਇਹ ਸਨ ਹੁਣ ਤੱਕ ਦੀਆਂ ਮੁੱਖ ਪ੍ਰਾਦੇਸ਼ਿਕ ਖਬਰਾਂ। ਹੁਣ ਵਾਰੀ ਇਹ ਪੰਜਾਬੀ ਗੀਤਾਂ ਨਾਲ ਸਜੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਇਸ ਗੀਤ ਦੇ ਨਾਲ।

ਆਪਣੇ ਰੇਡੀਓ ਸੈੱਟ 'ਤੇ ਇਸ ਵੇਲੇ ਤੁਸੀਂ ਆਕਾਸ਼ਵਾਣੀ ਦਾ ਚੰਡੀਗੜ੍ਹ ਕੇਂਦਰ ਟਿਊਨ ਕੀਤਾ ਹੈ FM 107.2 MHz 'ਤੇ। ਹੁਣ ਤੱਕ ਦੀਆਂ ਮੁੱਖ ਪ੍ਰਾਦੇਸ਼ਿਕ ਖਬਰਾਂ 'ਤੇ ਇੱਕ ਨਜ਼ਰ। ਕੇਂਦਰੀ ਸਹਿਕਾਰਿਤਾ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਸਹਿਕਾਰੀ ਲਹਿਰ ਸੁਧਾਰ

ਪੰਜਾਬੀ ਗੀਤਾਂ ਦੇ ਪ੍ਰੋਗਰਾਮ ਦਾ ਪਹਿਲਾ ਗੀਤ ਸੀ ਸ਼ੋਭਾ ਮੁਦਗਿਲ ਦੀ ਆਵਾਜ਼ ਵਿੱਚ। ਅਗਲਾ ਗੀਤ ਹੈ ਲਵ ਜਾਂਜੂਆ ਦੀ ਆਵਾਜ਼ ਵਿੱਚ।

0: 8086।
1: कम खर्च, बड़ी पहुंच।
0: आकाशवाणी चंडीगढ़।
2: ਅਸੀਂ ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਬੋਲ ਰਹੇ ਹਾਂ FM 107.2 ਮੈਗਾਹਰਟਸ ਤੇ। ਇਸ ਵੇਲੇ 8 ਵਜਣ ਵਾਲੇ ਨੇ। ਕੁਝ ਪਲਾਂ 'ਚ ਅਗਲੇ ਪ੍ਰੋਗਰਾਮ ਯਾਨੀ ਹਵਾ ਮਹਿਲ ਲਈ ਅਸੀਂ ਤੁਹਾਨੂੰ ਲੈ ਚੱਲਾਂਗੇ ਵਿਵਿਧ ਭਾਰਤੀ ਮੁੰਬਈ। ਕੁਝ ਪਲਾਂ 'ਚ

0: त्वचा के लिए मैं चुनती हूँ वही जो है सबसे सही, वीको टर्मर क्रीम। मेरी त्वचा का पोषण करे, उसे कोमल, सौम्य और उज्जवल बनाए। वीको टर्मरिक क्रीम, मैंने चुनी खूबसूरती।
1: लाइफ बहुत तेज रफ्तार नाल चल रही है, घर बैठे आराम नाल बैंकिंग करने लिए स्विच टू SBI प्रीमियर बैंकिंग, जिथे तुहानू मिलता है एक डेडिकेटेड वर्चुअल रिलेशनशिप एसोसिएट, जेड़ा समझे तुहाडी जरूरत, देवे तुहानू स्मार्ट एडवाइस, ते करे हर काम एकदम तेजी नाल। यानी सिर्फ सीमलेस बैंकिंग ते नाल होर भी कई एक्साइटिंग बेनिफिट्स। आज ही जाओ अपनी नजदीकी बैंक शाखा ते प्रीमियर बैंकिंग एक्टिवेट करो। शर्तां लागू।
2: FM 107.2 MHz ਤੇ ਅਸੀਂ ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਬੋਲ ਰਹੇ ਹਾਂ। 10:30 ਹੋਏ ਨੇ ਹੁਣ ਤੱਕ ਦੀਆਂ ਮੁੱਖ ਖਬਰਾਂ ਤੇ ਇੱਕ ਨਜ਼ਰ। ਕੇਂਦਰੀ ਸਹਿਕਾਰਿਤਾ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਸਹਿਕਾਰੀ ਲਹਿਰ, ਸੁਧਾਰਾ, ਡਿਜੀਟਲਾਈਜੇਸ਼ਨ ਅਤੇ ਪੇਸ਼ੇਵਰ ਪ੍ਰਬੰਧਨ ਰਾਹੀਂ ਵਿਸਥਾਰ ਦੇ ਇੱਕ ਨਵੇਂ ਪੜਾਅ ਤੇ ਪਹੁੰਚ ਗਈ ਹੈ। ਅੱਜ ਅੰਬਾਲਾ ਵਿੱਚ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਦੀ ਜਨਮ ਵਰ੍ਹੇਗੰਢ ਤੇ ਕੇਂਦਰੀ ਮੰਤਰੀ ਡਾਕਟਰ ਜਗਤ ਪ੍ਰਕਾਸ਼ ਨੱਡਾ ਨੇ ਦੇਸ਼ ਵਾਸੀਆਂ ਨੂੰ ਡਾਕਟਰ ਮੁਖਰਜੀ ਦੇ ਸਵੈ ਨਿਰਭਰ ਅਤੇ ਵਿਕਸਿਤ ਭਾਰਤ ਦੇ ਸੁਪਨੇ ਨੂੰ ਪੂਰਾ ਕਰਨ ਵਿੱਚ ਸਹਿਯੋਗ ਕਰਨ ਦਾ ਸੱਦਾ

17 ਜੁਲਾਈ ਨੂੰ ਜੀਂਦ ਤੋਂ ਦੇਸ਼ ਦੀ ਪਹਿਲੀ ਹਾਈਡਰੋਜਨ ਟ੍ਰੇਨ ਨੂੰ ਹਰੀ ਝੰਡੀ ਦਿਖਾਉਣਗੇ। ਮੌਸਮ ਵਿਭਾਗ ਨੇ 9 ਜੁਲਾਈ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕਿਤੇ ਕਿਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਹਰਿਆਣਾ ਨੇ ਸਾਈਬਰ ਕ੍ਰਾਈਮ ਅਪਰਾਧ ਨਿਯੰਤਰਣ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਹਾਸਲ ਕਰਦਿਆਂ ਸਾਈਬਰ ਧੋਖਾਧੜੀ ਦੇ ਮਾਮਲਿਆਂ ਵਿੱਚ 31% ਰਿਫੰਡ ਯਕੀਨੀ ਬਣਾਇਆ ਹੈ। ਹਰਿਆਣਾ ਸਰਕਾਰ ਨੇ ਸਵਰਨ ਜਯੋਤੀ ਹਰਿਆਣਾ ਵਿੱਤੀ ਪ੍ਰਬੰਧ ਸੰਸਥਾ ਨੂੰ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਖੋਜ ਕੇਂਦਰ ਵਜੋਂ ਮਾਨਤਾ ਦੇਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਅਤੇ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੇ ਬੱਚਿਆਂ ਦੀ ਪ੍ਰਤਿਭਾ ਨੂੰ ਪਛਾਣਨ ਅਤੇ ਉਹਨਾਂ ਨੂੰ ਰਾਸ਼ਟਰੀ ਪੱਧਰ 'ਤੇ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ 2026 ਲਈ 31 ਜੁਲਾਈ ਤੱਕ ਆਨਲਾਈਨ ਨਾਮਜ਼ਦਗੀਆਂ ਮੰਗੀਆਂ ਨੇ। ਇਹ ਸਨ ਹੁਣ ਤੱਕ ਦੀਆਂ ਮੁੱਖ ਪ੍ਰਾਦੇਸ਼ਿਕ ਖਬਰਾਂ। ਹੁਣ ਵਾਰੀ ਇਹ ਪ੍ਰੋਗਰਾਮ ਸੁਰਸਾਂਝ ਦੀ। ਇਸ ਪ੍ਰੋਗਰਾਮ 'ਚ ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ। ਕੁਝ ਪੰਜਾਬੀ ਗੀਤ ਲੈ ਕੇ ਇਸ ਪ੍ਰੋਗਰਾਮ 'ਚ ਤੁਹਾਡੇ ਨਾਲ ਆ। ਇਹ ਪਹਿਲਾ ਗੀਤ ਗੁਰਦਾਸ ਮਾਨ ਦੀ ਆਵਾਜ਼ ਵਿੱਚ ਗੀਤ ਹੈ।

ਲੈਂਬਰ ਹੁਸੈਨਪੁਰੀ ਦੀ ਆਵਾਜ਼ ਵਿੱਚ ਇਹ ਗੀਤ ਸੀ। ਸੁਰਸਾਂਝ ਪ੍ਰੋਗਰਾਮ ਤੁਸੀਂ ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਸੁਣ ਰਹੇ ਹੋ, FM 107.2 MHz 'ਤੇ। ਇਹ ਅਗਲੇ ਕਲਾਕਾਰ ਨੇ ਅਮਰਿੰਦਰ ਗਿੱਲ।